ਕਿ ਹਲੇ ਮੇਰੇ ਕਿੱਦਾਂ ਹੀ ਬਹੁਤ ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸ਼ੌਂਕ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸ਼ੌਂਕ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦਿੱਜੀਏ ਤੇ ਇਸ ਸ਼ੌਂਕ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜੋ ਹੈ ਉਹ ਫੈਲਾ ਦਿੱਜੀਏ, ਸ਼ੇਅਰ ਕਰ ਦਿੱਜੀਏ ਤਾਂ ਕਿ ਅਸਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੀ ਟਾਈਪ ਦੇ ਬਿਹਤਰੀਨ ਬਿਹਤਰੀਨ ਸ਼ੌਂਕ ਇਸ ਚੈਨਲ ਤੇ ਲਾਉਂਦੇ ਰਹਾਂ। ਸ਼ੁਕਰੀਆ।

0: ਭੰਗੋ ਬਾੜ ਵਰਸਾ ਮੋਟਰਸਾਈਕਲ ਕੁਰਨ ਦੀ ਕੋਸ਼ਿਸ਼ ਮਸਾਮਤ ਤੇ ਨੌਜਵਾਨ ਜ਼ਖਮੀ ਹਨ। ਨੌਜਵਾਨ ਅਬਦੁਲ ਰਜ਼ਾਕ ਭਜੀ ਦਾੜੋ ਕੇ ਕਤਲ ਕਰੇ ਫਰਾਰ ਥੀ ਗਿਆ, ਲਾਸ਼ ਹਸਪਤਾਲ ਮੁੰਤਕਿਲ। ਸ਼ਿਕਾਰਪੁਰ ਭਰਸਾ ਗੋਟਾਣਨ ਕਾ ਮੋਟਰਸਾਈਕਲ ਪੁਰ ਕਰਨ ਦੀ ਕੋਸ਼ਿਸ਼ ਦੌਰਾਨ ਪੁਲਿਸ ਪਹੁੰਚਣ ਤੇ ਮੁਕਾਬਲੋ ਫਾਇਰਿੰਗ ਮੇ ਡੋਹਾਰੀ ਕਾਦਰੂ ਕਮਲਾਣੀ ਜਤੋ ਹੀ ਮਾਰਜੀ ਵਿਓ। ਪੁਲਿਸ ਜੋ ਚਵਣ ਆਏ ਤਾਂ ਮਾਰਜੀ ਵੇਲ ਡੋਹਾ
1: ਆਪ ਸੁਣ ਰਹੇ ਥੇ GAFM ਨੈਟਵਰਕ ਪਰ KTN ਨਿਊਜ਼।
2: सिंध की हो तो आवाज भी सिंध की है। GAFM 88 नेटवर्क, GAFM 88 नेटवर्क, सिंध की आवाज।